0: SBS, a world of difference. You're with SBS Punjabi on mobile, online, and on radio.
1: ਤੁਸੀਂ SBS ਪੰਜਾਬੀ ਨਾਲ ਮੋਬਾਈਲ, ਆਨਲਾਈਨ ਅਤੇ ਰੇਡੀਓ ਦੁਆਰਾ ਜੁੜੇ ਹੋ।
2: ਸਤਿ ਸ਼੍ਰੀ ਅਕਾਲ, ਸਲਾਮ, ਨਮਸਕਾਰ। ਆਸਟ੍ਰੇਲੀਆ ਵਿੱਚ ਵਸਦੇ ਪੰਜਾਬੀਆਂ ਦੇ ਆਪਣੇ ਰੇਡੀਓ ਪ੍ਰੋਗਰਾਮ SBS ਪੰਜਾਬੀ ਵਿੱਚ ਤੁਹਾਡਾ ਬੜਾ ਹੀ ਨਿੱਘਾ ਜਿਹਾ ਸਵਾਗਤ ਹੈ। ਅੱਜ ਦਾ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਮੇਰੇ ਸ਼ਾਇਨਾ ਕਾਲਰਾ ਦੇ ਨਾਲ, ਜਿਹਨੂੰ ਲੈ ਕੇ ਆ ਰਹੀ ਹਾਂ ਜੀ ਮੈਂ SBS ਦੇ ਮੈਲਬਰਨ ਸਟੂਡੀਓ ਤੋਂ। वैसे तो थोड़े नाल कीती हर गलबात ही खास हुंदी है, पर अज दा प्रोग्राम खास समर्पित है जी टैक्स सीजन नू। ते टैक्स सीजन नू समर्पित इस प्रोग्राम विच केड़ियां-केड़ियां गल्लां बातां होण वालियां दसांगी, पर प्रोग्राम शुरू करन तो पहला आओ याद करदे आं उहनां लोकां नू जो इस जमीन दे असल मालक ने। पंजाबी प्रोग्राम कुलिन राष्ट्र दे वरंजरी वय वरंग लोकां अते उहनां दे बजुर्गां दीआं मौजूदा ਅਤੇ ਪੁਰਾਣੀਆਂ ਪੁਸ਼ਤਾਂ ਨੂੰ ਸਤਿਕਾਰ ਦਿੰਦਾ। ਅਸੀਂ ਆਦਿਵਾਸੀ ਅਤੇ ਟੋਰਸ ਸਟ੍ਰੇਟ ਆਈਲੈਂਡਰ ਜ਼ਮੀਨਾਂ ਦੇ ਉਹਨਾਂ ਸਾਰੇ ਰਵਾਇਤੀ ਮਾਲਕਾਂ ਨੂੰ ਵੀ ਆਪਣਾ ਸਤਿਕਾਰ ਪੇਸ਼ ਕਰਦੇ ਹਾਂ ਜਿੱਥੋਂ ਤੁਸੀਂ ਸਾਡਾ ਅੱਜ ਦਾ ਇਹ ਪ੍ਰੋਗਰਾਮ ਸੁਣ ਰਹੇ ਹੋ। ਅਤੇ ਜਿਵੇਂ ਕਿ ਮੈਂ ਕਿਹਾ ਕਿ ਅੱਜ ਦਾ ਪ੍ਰੋਗਰਾਮ ਟੈਕਸ ਸਪੈਸ਼ਲ ਹੈ, ਅਤੇ ਅੱਜ ਦੇ ਪ੍ਰੋਗਰਾਮ ਵਿੱਚ ਦੱਸਾਂਗੇ ਜੀ ਕਿ 1 ਜੁਲਾਈ ਤੋਂ ਕੀ ਕੁਝ ਬਦਲ ਰਿਹਾ ਅਤੇ ਜੋ ਕੁਝ ਬਦਲ ਰਿਹਾ ਉਹਦਾ ਤੁਹਾਡੇ ਜਿਹੜੀ ਘਰ ਦੀ ਅਰਥ ਵਿਵਸਥਾ ਉਹਦੇ 'ਤੇ ਕੀ ਅਸਰ ਪੈ ਸਕਦਾ ਹੈ, ਅਸਰ ਪੈ ਸਕਦਾ ਹੈ ਕਿ ਨਹੀਂ ਪੈ ਸਕਦਾ, ਅਤੇ ਇਹਨਾਂ ਬਦਲਾਵਾਂ ਨੂੰ ਪੋਜ਼ਿਟਿਵ ਕਰਨ ਦੇ ਲਈ ਅਸੀਂ ਕੀ ਕੁਝ ਕਰ ਸਕਦੇ ਹਾਂ। ਇਸ ਤੋਂ ਇਲਾਵਾ ਅੱਜ ਖਾਸ ਮੁਲਾਕਾਤ ਕਰਾਵਾਂਗੇ ਜੀ ਦੀਪਿਕਾ ਸ਼ਰਮਾ ਦੇ ਨਾਲ, ਜੋ ਕਿ ਟੈਕਸ ਮਾਹਰ ਨੇ, ਅਤੇ ਉਹ ਦੱਸਣਗੇ ਜੀ ਕਿ ਆਪਣਾ ਟੈਕਸ ਭਰਦੇ ਹੋਏ ਵੱਧ ਤੋਂ ਵੱਧ ਰਿਟਰਨ ਸਹੀ ਤਰੀਕੇ ਦੇ ਨਾਲ ਕਿਵੇਂ ਵਾਪਸ ਲਿਆ ਜਾ ਸਕਦਾ। ਇਹਨਾਂ ਸਾਰੀਆਂ ਗੱਲਾਂ ਬਾਤਾਂ ਦੇ ਨਾਲ ਨਾਲ ਦੇਸ਼ ਦੁਨੀਆਂ ਦੀ ਖਬਰ ਸਾਰ, ਅਤੇ ਫਰਾਈਡੇ ਹੈ ਜੀ, ਯਾਨੀ ਕਿ ਚੱਕਵੇਂ ਜੇ ਗਾਣੇ, ਅਤੇ ਲਹਿੰਦੇ ਪੰਜਾਬ ਦਾ ਸਾਡਾ ਦਿਨ ਹੈ, ਅਤੇ ਲਹਿੰਦੇ ਪੰਜਾਬ ਤੋਂ ਅਸੀਂ ਇੱਕ ਨਵਾਂ ਪੋਡਕਾਸਟ ਸੀਰੀਜ਼ ਸ਼ੁਰੂ ਕੀਤੀ ਹੈ। ਇਸ ਸੀਰੀਜ਼ ਦਾ ਨਾਮ ਹੈ ਅਖਾਣ ਕਹਾਣੀ, ਅਤੇ ਸੁਣਾਂਗੇ ਜੀ ਭੁੱਲੇ ਵਿਸਰੇ ਅਖਾਣ, ਅਤੇ ਉਹਨਾਂ ਉੱਤੇ ਚਰਚਾ ਕਰਾਂਗੇ, ਉਹਨਾਂ ਦਾ ਇਤਿਹਾਸ ਜਾਣਾਂਗੇ, ਅਤੇ ਪੰਜਾਬੀ ਮਾਂ ਬੋਲੀ ਦੇ ਨਾਲ ਜਿਹੜਾ ਪਿਆਰ ਹੈ ਨਾ ਉਹਨੂੰ ਥੋੜ੍ਹਾ ਜਿਹਾ ਹੋਰ ਡੂੰਘਾ ਕਰਾਂਗੇ। ਇਹ ਸਾਰਾ ਕੁਝ ਸੁਣਾਉਣਾ ਤਾਂ ਹੈ ਮੈਂ, ਪਰ ਮੈਂ ਸੁਣਨਾ ਵੀ ਬਹੁਤ ਕੁਛ ਹੈ। ਮੈਂ ਸੁਣਨਾ ਜੀ, ਜੇ ਤੁਹਾਡਾ ਕੋਈ ਟੈਕਸ ਦੇ ਸੰਬੰਧਿਤ ਸਵਾਲ ਹੋਵੇ ਉਹ ਤਾਂ ਤੁਸੀਂ ਪੁੱਛ ਹੀ ਸਕਦੇ ਹੋ, ਪਰ ਉਸ ਤੋਂ ਇਲਾਵਾ ਜੇ ਤੁਸੀਂ ਆਪਣੀ ਮਨਪਸੰਦ ਦਾ ਕੋਈ ਗਾਣਾ ਵੀ ਸੁਣਨਾ ਚਾਹੋ ਉਹ ਵੀ ਸੁਣ ਸਕਦੇ ਹੋ ਜੀ, ਕਰ ਸਕਦੇ ਹੋ ਗਾਣਿਆਂ ਦੀ ਫਰਮਾਇਸ਼ SMS ਕਰਕੇ। SMS ਕਰਨ ਲਈ ਨੰਬਰ ਨੋਟ ਕਰ ਲਓ ਜੀ, 0439979767 0439 7697 ਫੀਫਾ ਵਰਲਡ ਕੱਪ ਚੱਲ ਰਿਹਾ ਜੀ, ਫੀਫਾ ਫੀਵਰ ਫੈਲਿਆ ਹੋਇਆ ਸਾਰੀ ਜਗ੍ਹਾ। ਅੱਜ SBS ਦੇ ਸਟੂਡੀਓ ਦੇ ਥੱਲੇ ਵੀ ਮੈਚ ਲੱਗਾ ਹੋਇਆ ਸੀ, ਅਤੇ ਬੜੀ ਰੌਣਕਾਂ ਲੱਗੀਆਂ ਹੋਈਆਂ ਸੀ। ਅੱਜ ਦਾ ਜਿਹੜਾ ਮੈਚ ਹੈ ਉਹਨੂੰ ਡੂ ਔਰ ਡਾਈ ਸਿਚੁਏਸ਼ਨ ਕਿਹਾ ਜਾ ਰਿਹਾ, ਅਤੇ ਕੀ ਕੁਝ ਹੋਇਆ ਅੱਜ ਦੇ ਮੈਚ ਵਿੱਚ ਇਸ ਦੇ ਬਾਰੇ ਵੀ ਅਪਡੇਟ ਸੁਣਾਵਾਂਗੇ। ਇਹ ਸਾਰਾ ਕੁਝ ਸੁਣਨ ਦੇ ਲਈ ਕਰਨਾ ਪਏਗਾ ਥੋੜ੍ਹਾ ਜਿਹਾ ਇੰਤਜ਼ਾਰ, ਅਤੇ ਇਸ ਇੰਤਜ਼ਾਰ ਦੇ ਦੌਰਾਨ SMS ਜ਼ਰੂਰ ਕਰਨਾ। SMS ਕਰਕੇ ਭੇਜੋ ਜੀ ਟੈਕਸ ਨੂੰ ਲੈ ਕੇ ਤੁਹਾਡਾ ਜੇ ਕੋਈ ਸਵਾਲ ਹੋਵੇ, ਆਪਣੀ ਕੋਈ ਸੁਜੈਸ਼ਨ ਤੁਸੀਂ ਸ਼ੇਅਰ ਕਰਨਾ ਚਾਹੁੰਦੇ ਹੋਵੋ, ਵਾਟ ਵਰਕਸ ਫੋਰ ਯੂ, ਹੋ ਸਕਦਾ ਕਿਸੇ ਦੇ ਕੰਮ ਆ ਜਾਏ, ਜਾਂ ਫਿਰ ਕੋਈ ਸੁਣਨਾ ਹੋਵੇ ਆਪਣੀ ਮਨਪਸੰਦ ਦਾ ਗਾਣਾ, ਕਰਨੀ ਹੋਏ ਗਾਣੇ ਦੀ ਫਰਮਾਇਸ਼, ਇਹ ਸਾਰਾ ਕੁਝ ਕਰ ਸਕਦੇ ਹੋ। ਨੰਬਰ ਉਹੀ ਹੈ 0439799767 0449 799767 ਅਤੇ ਜਦੋਂ ਤੱਕ ਤੁਸੀਂ SMS ਕਰ ਰਹੇ ਹੋ ਜੀ, ਆਓ ਫਿਰ ਰੁੱਖ ਕਰਦੇ ਹਾਂ SBS ਪੰਜਾਬੀ ਦੇ ਨਿਊਜ਼ ਰੂਮ ਦਾ, ਅਤੇ ਲੈਂਦੇ ਹਾਂ ਜੀ ਆਸੇ ਪਾਸੇ ਦੀ ਖਬਰ ਸਾਰ।

0: जी हाँ दोस्तों, डॉलरां बारे गाना तो असी सुन लिया, पर डॉलरां बारे गलबात भी कर लेने हैं। फिर जानते हैं जी साढ़े साथी पत्रस मसीह तो कि 1 जुलाई तो ऑस्ट्रेलिया का किड़े किड़े नियम है जोड़े बदलन वाले ने, तो साड़ी आर्थिकता से की असर पै सकता।
1: प्यारे दोस्तों, तुसी सुन रहे हो SBS पंजाबी ते मेलबर्न स्टूडियो तो मैं हाँ पत्रस मसीह। ऑस्ट्रेलिया दे विच नवें वित्ती वरे भाव के 1 जुलाई तो तनखाहां, टैक्स अते छुट्टियां समेत होर कई नियमां दे विच अहम तब्दीलियां होण जा रहियां ने, जिन्हां दा सीधा असर लोकां दी जेब उत्ते पवेगा। की हन इह बदलाव, आओ जाणदे हां इस रिपोर्ट दे राहीं। शुरुआत ऑस्ट्रेलिया के कामकाजी लोगों लिए राहत वाली खबर नाल करते हैं। दरअसल नवे नियमों मुताबक फिर वर्क कमीशन ने घट्टो घट तनखा और अवार्ड तनखाहों के 4.75% का वाधा मंजूर किया है। इस वाधे मगरों नवी घट्टो घट तनखा 26.44 डालर प्रति घंटा और हफ्तावारी तनखा टैक्स तो पहला 1004 डालर हो जाएगी। फेयर वर्क कमीशन ऑस्ट्रेलिया के प्रेजिडेंट एडम हैचर का कहना है कि इस वादे का फायदा करीब 28 लाख कर्मचारियों को मिलेगा।
2: Approximately 21.1% of all employees in Australia, amounting to almost 2.8 million people, are paid at an applicable minimum wage rate under a modern award. Accordingly, such employees and their employers are those principally affected in a direct way by this decision.
1: ਜਿੱਥੋਂ ਤੱਕ ਸੁਪਰ ਦੀ ਗੱਲ ਹੈ ਤਾਂ ਸੁਪਰ ਹੁਣ ਤਨਖਾਹ ਦੇ ਨਾਲ ਹੀ ਮਿਲੇਗੀ। ਹੁਣ ਰੁਜ਼ਗਾਰਦਾਤਾਵਾਂ ਨੂੰ ਕਰਮਚਾਰੀਆਂ ਦੀ ਸੁਪਰ ਐਨੂਏਸ਼ਨ ਨੂੰ ਹਰ ਤਨਖਾਹ ਦੇ ਨਾਲ ਜਮ੍ਹਾਂ ਕਰਵਾਉਣਾ ਹੋਵੇਗਾ। ਪਹਿਲਾਂ ਇਹ ਭੁਗਤਾਨ 3 ਮਹੀਨੇ ਬਾਅਦ ਹੁੰਦਾ ਸੀ। ਅਜਿਹਾ ਹੋਣ ਦੇ ਨਾਲ ਰਿਟਾਇਰਮੈਂਟ ਦੇ ਲਈ ਵਧੇਰੇ ਬੱਚਤ ਬਣੇਗੀ। ਕਰਮਚਾਰੀ ਆਪਣੇ ਸੁਪਰ ਭੁਗਤਾਨ ਨੂੰ ਆਸਾਨੀ ਨਾਲ ਟਰੈਕ ਕਰ ਸਕਣਗੇ ਅਤੇ ਨਾ ਭਰੀ ਗਈ ਸੁਪਰ ਦੀ ਜਾਣਕਾਰੀ ਜਲਦ ਮਿਲ ਸਕੇਗੀ। ਆਸਟ੍ਰੇਲੀਆ ਦੀ ਸੁਪਰ ਐਨੂਏਸ਼ਨ ਫੰਡਸ ਐਸੋਸੀਏਸ਼ਨ ਦੇ ਮੁੱਖ ਨੀਤੀ ਅਤੇ ਵਕਾਲਤ ਅਧਿਕਾਰੀ ਜੇਮਸ ਕੋਵਲ ਨੇ ਆਖਿਆ ਕਿ ਇਸ ਬਦਲਾਅ ਦਾ ਅਸਰ ਕਰੀਬ 1.9 ਕਰੋੜ ਆਸਟ੍ਰੇਲੀਆਈ ਲੋਕਾਂ ਉੱਤੇ ਪਵੇਗਾ ਜਿਨ੍ਹਾਂ ਦੇ ਸੁਪਰ ਖਾਤੇ ਹਨ। ਕਾਰੋਬਾਰੀ ਸੰਸਥਾਵਾਂ ਨੇ ਇਸ ਸੁਧਾਰ ਦਾ ਸਵਾਗਤ ਕੀਤਾ ਹੈ, ਪਰ ਉਹਨਾਂ ਦਾ ਕਹਿਣਾ ਹੈ ਕਿ ਸ਼ੁਰੂਆਤੀ ਦੌਰ ਦੇ ਵਿੱਚ ਖਾਸ ਕਰਕੇ ਛੋਟੇ ਅਤੇ ਦਰਮਿਆਨੇ ਕਾਰੋਬਾਰਾਂ ਨੂੰ ਨਕਦੀ ਪ੍ਰਬੰਧਨ ਅਤੇ ਪ੍ਰਸ਼ਾਸਨਿਕ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸੁਪਰ ਸੰਬੰਧੀ ਆਉਣ ਵਾਲੀ ਇਸ ਨਵੀਂ ਤਬਦੀਲੀ ਬਾਰੇ ATO ਡਿਪਟੀ ਕਮਿਸ਼ਨਰ ਐਮਾ ਰੋਜ਼ਨਵੇ ਦਾ ਕੁਝ ਇਸ ਤਰ੍ਹਾਂ ਆਖਣਾ ਹੈ।
3: So if an employer doesn't meet their obligations to their employees, the first thing that we will do is get in touch with them and nudge them to do so. But if an employer continues not to pay for their staff, there are penalties. They start at 60%. But then if we have raised an assessment and an employer is liable for those amounts, and they continue not to pay, then the penalties start getting even more serious.
1: ਜਿੱਥੋਂ ਤੱਕ ਟੈਕਸ ਵਿੱਚ ਰਾਹਤ ਦੀ ਗੱਲ ਹੈ, ਘੱਟ ਆਮਦਨ ਵਾਲੇ ਕਰਮਚਾਰੀਆਂ ਦੇ ਲਈ ਟੈਕਸ ਦਰ ਘਟੇਗੀ। 18,201 ਡਾਲਰ ਤੋਂ ਲੈ ਕੇ 45,000 ਡਾਲਰ ਤੱਕ ਦੀ ਆਮਦਨ ਉੱਤੇ ਟੈਕਸ 16% ਤੋਂ ਘੱਟ ਕੇ 15% ਹੋ ਜਾਵੇਗਾ। ਇਸ ਤਬਦੀਲੀ ਨਾਲ ਲੱਖਾਂ ਲੋਕਾਂ ਨੂੰ ਕੁਝ ਵਾਧੂ ਬੱਚਤ ਹੋਵੇਗੀ। ਜੇਕਰ ਕਾਨੂੰਨੀ ਮਨਜ਼ੂਰੀ ਮਿਲ ਜਾਂਦੀ ਹੈ ਤਾਂ ਕੰਮ ਸੰਬੰਧੀ ਖਰਚਿਆਂ ਦੇ ਲਈ 1,000 ਡਾਲਰ ਦੀ ਤੁਰੰਤ ਟੈਕਸ ਕਟੌਤੀ ਇੱਕ ਪ੍ਰਸਤਾਵਿਤ ਯੋਜਨਾ 2026-27 ਤੋਂ ਲਾਗੂ ਹੋ ਸਕਦੀ ਹੈ। ਹਾਲਾਂਕਿ ਇਹ ਛੋਟ ਇਸ ਸਾਲ ਦੀ ਟੈਕਸ ਰਿਟਰਨ ਦੇ ਲਈ ਉਪਲਬਧ ਨਹੀਂ ਹੋਵੇਗੀ। ਇਸ ਦੇ ਨਾਲ ਹੀ ਸੁਪਰ ਵਿੱਚ ਟੈਕਸ ਛੂਟ ਵਾਲੇ ਯੋਗਦਾਨ ਦੀ ਸੀਮਾ 30,000 ਡਾਲਰ ਤੋਂ ਵਧਾ ਕੇ 32,500 ਡਾਲਰ ਕਰ ਦਿੱਤੀ ਗਈ ਹੈ। ਇਸੇ ਤਰ੍ਹਾਂ ਟੈਕਸ ਤੋਂ ਬਾਅਦ ਵਾਲੇ ਯੋਗਦਾਨ ਨੂੰ 1,20,000 ਡਾਲਰ ਤੋਂ ਵਧਾ ਕੇ 1,30,000 ਕਰ ਦਿੱਤਾ ਗਿਆ। ਇਹ ਬਦਲਾਅ ਖਾਸ ਕਰਕੇ ਰਿਟਾਇਰਮੈਂਟ ਦੇ ਨੇੜੇ ਪਹੁੰਚ ਰਹੇ ਲੋਕਾਂ ਲਈ ਫਾਇਦੇਮੰਦ ਮੰਨੇ ਜਾ ਰਹੇ ਨੇ। ਨਵੇਂ ਨਿਯਮਾਂ ਦੇ ਵਿੱਚ ਪੇਡ ਪੇਰੈਂਟਲ ਲੀਵ ਲੈਣ ਵਾਲਿਆਂ ਨੂੰ ਵੀ ਰਾਹਤ ਦਿੱਤੀ ਗਈ ਹੈ। 1 ਜੁਲਾਈ ਤੋਂ ਜਨਮ ਜਾਂ ਗੋਦ ਲਏ ਜਾਣ ਵਾਲੇ ਬੱਚਿਆਂ ਦੇ ਲਈ ਪੇਡ ਪੇਰੈਂਟਲ ਲੀਵ 120 ਦਿਨਾਂ ਤੋਂ ਵਧਾ ਕੇ 130 ਦਿਨ ਲਗਭਗ 26 ਹਫ਼ਤੇ ਹੋ ਜਾਵੇਗੀ ਅਤੇ ਪਾਰਟਨਰ ਦੇ ਲਈ ਰਾਖਵੇਂ ਦਿਨ 15 ਦਿਨ ਤੋਂ ਵੱਧ ਕੇ 20 ਦਿਨ ਹੋ ਜਾਣਗੇ। ਮਿਨਿਸਟਰ ਆਫ਼ ਸੋਸ਼ਲ ਸਰਵਿਸਿਜ਼ ਤਾਨੀਆ ਪਲੇਬਰ ਸੇਖ ਨੇ ਇਸ ਫੈਸਲੇ ਦੇ ਲਈ ਲੇਬਰ ਸਰਕਾਰ ਦੀ ਸ਼ਲਾਘਾ ਕੀਤੀ ਹੈ।
4: Well, you know, there was no paid parental leave before Labor introduced it. And since coming to government in 2022, we have more than doubled paid parental leave. What I'd say is that there is a risk to paid parental leave when you look at the way the Liberals, the Nationals and One Nation have responded to paid parental leave over the years. We need to protect what we already have.
1: ਜਿੱਥੋਂ ਤੱਕ ਸੈਂਟਰਲ ਲਿੰਕ ਦੀ ਗੱਲ ਹੈ ਤਾਂ ਸੈਂਟਰਲ ਲਿੰਕ ਭੁਗਤਾਨਾਂ ਦੇ ਵਿੱਚ ਵੀ 1 ਜੁਲਾਈ ਤੋਂ ਬਾਅਦ ਤਬਦੀਲੀਆਂ ਨਜ਼ਰ ਆਉਣਗੀਆਂ। ਪਰਿਵਾਰਾਂ ਦੇ ਲਈ ਫੈਮਿਲੀ ਟੈਕਸ ਬੈਨੀਫਿਟ ਅਤੇ ਕੁਝ ਹੋਰ ਸੈਂਟਰਲ ਲਿੰਕ ਭੁਗਤਾਨਾਂ ਦੀਆਂ ਦਰਾਂ ਵਧਣਗੀਆਂ। ਏਜ ਪੈਨਸ਼ਨ ਅਤੇ ਡਿਸੇਬਿਲਟੀ ਸਪੋਰਟ ਪੈਨਸ਼ਨ ਦੇ ਲਈ ਆਮਦਨ ਅਤੇ ਸੰਪਤੀ ਦੀਆਂ ਹੱਦਾਂ ਵੀ ਅਪਡੇਟ ਹੋਣਗੀਆਂ। ਮੈਡੀਕੇਅਰ ਲੈਵੀ ਸਰਚਾਰਜ ਦੀਆਂ ਨਵੀਆਂ ਹੱਦਾਂ ਵੀ ਅਮਲ ਵਿੱਚ ਆਉਣਗੀਆਂ। ਨਵੀਆਂ ਹੱਦਾਂ ਮੁਤਾਬਕ ਜੇਕਰ ਇਕੱਲੇ ਵਿਅਕਤੀ ਦੀ ਆਮਦਨ $1,05,000 ਤੋਂ ਵੱਧ ਅਤੇ ਪਰਿਵਾਰ ਦੀ ਆਮਦਨ $2,10,000 ਤੋਂ ਜ਼ਿਆਦਾ ਹੋਣ ਅਤੇ ਉਹਨਾਂ ਕੋਲ ਕੋਈ ਪ੍ਰਾਈਵੇਟ ਹਸਪਤਾਲ ਕਵਰ ਨਾ ਹੋਣ ਦੀ ਸੂਰਤ ਵਿੱਚ ਸਰਚਾਰਜ ਲਾਗੂ ਹੋਣਗੇ। ਠੱਗੀ ਵਾਲੇ SMS ਰੋਕਣ ਦੇ ਲਈ ਵੀ ਨਵੇਂ ਨਿਯਮ ਲਿਆਂਦੇ ਜਾ ਰਹੇ ਨੇ। ਇਹਨਾਂ ਨਿਯਮਾਂ ਤਹਿਤ ਕਾਰੋਬਾਰਾਂ ਨੂੰ ਆਪਣੇ SMS ਸੈਂਡਰ ID ਰਜਿਸਟਰ ਕਰਾਉਣੇ ਪੈਣਗੇ ਅਤੇ ਅਜਿਹਾ ਹੋਣ ਦੇ ਨਾਲ ਸਕੈਮਰਾਂ

0: AI is taking over the internet. Made up facts, technology thinking for you. Startpage is the private search engine that still finds what you need without the noise. Try Startpage at startpage.com. That's startpage.com.
1: ਅਤੇ ਈਂਧਨ ਸਹਾਇਤਾ ਸੰਬੰਧਿਤ ਨਵੇਂ ਉਪਾਅ ਅਮਲ ਵਿੱਚ ਆਉਣਗੇ। ਸਾਊਥ ਆਸਟ੍ਰੇਲੀਆ ਦੀ ਗੱਲ ਕਰੀਏ ਤਾਂ ਉੱਥੇ ਸੀਨੀਅਰ ਸਕਾਰਡ ਦੇ ਲਈ ਹੋਰ ਲੋਕਾਂ ਦੀ ਹੱਦ ਵਧਾਈ ਜਾਵੇਗੀ। ਇਸੇ ਤਰ੍ਹਾਂ ACT ਅਤੇ ਤਸਮਾਨੀਆ ਦੇ ਵਿੱਚ ਸਟੈਂਪ ਡਿਊਟੀ ਅਤੇ ਫਸਟ ਹੋਮ ਬਾਇਰ ਸਕੀਮਾਂ ਵਿੱਚ ਤਬਦੀਲੀਆਂ ਨਜ਼ਰ ਆਉਣਗੀਆਂ। ਸੋ ਕੁੱਲ ਮਿਲਾ ਕੇ 1 ਜੁਲਾਈ ਤੋਂ ਬਹੁਤ ਸਾਰੇ ਆਸਟ੍ਰੇਲੀਆਈ ਕਰਮਚਾਰੀਆਂ ਨੂੰ ਵਧੀ ਹੋਈ ਤਨਖਾਹ, ਟੈਕਸ ਰਾਹਤ ਅਤੇ ਸੁਪਰ ਵਿੱਚ ਫਾਇਦਾ ਮਿਲੇਗਾ, ਜਦਕਿ ਪਰਿਵਾਰਾਂ ਦੇ ਲਈ ਪੇਰੈਂਟਲ ਲੀਵ ਅਤੇ ਸਰਕਾਰੀ ਸਹਾਇਤਾ ਵਿੱਚ ਵੀ ਸੁਧਾਰ ਹੋਣਗੇ। SBS ਨਿਊਜ਼ ਲਈ ਮਿਕੇਲ ਸੈਰਨ ਵੱਲੋਂ ਤਿਆਰ ਕੀਤੀ ਗਈ ਇਸ ਰਿਪੋਰਟ ਨੂੰ ਪੰਜਾਬੀ ਦੇ ਵਿੱਚ ਅਨੁਵਾਦ ਕਰਕੇ ਪਤਰਸ ਮਸੀਹ ਵੱਲੋਂ ਪੇਸ਼ ਕੀਤਾ ਗਿਆ ਹੈ।
2: ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।
3: जी हाँ दोस्तों, हुणे असीं सुणिया कि जिहड़ा नवां साल आने वाला है, यानी कि नवां फाइनैंशियल ईयर आने वाला है 1 जुलाई तो, उहदे विच की कुछ बदलेगा। मिनिमम वेज क्योंकि वध रही है तो बहुते लोगों ने इस नवें साल विच ज़्यादा कमाई करन दा टीचा तो पहला ही बना लिया, पर जिहड़ा बीता होया साल है उहदा टैक्स तो हजे देना पैना है। तो उस टैक्स विच किद्दां अपना जिहड़ा रिटर्न है उहनूं मैक्सीमाइज़ किया जा सके, अपनी डिडक्शनस जिहड़ियां ने जदों फाइल करना टैक्स, ज़्यादा तो ज़्यादा किवें दिखा सकदे आ लेकिन सही तरीके दे नाल, इहदे बारे चर्चा करांगे जी ब्रेक तो बाद। लेकिन जे तुहाडा कोई सवाल होवे जो तुसीं चाहुंदे हो कि असीं टैक्स माहर नूं पुछीए तो जरूर लिख के भेज सकते हो, या फिर तुसीं कोई अपनी मनपसंद का गाना सुनना चाहते होवो वह भी लिख के भेज सकते हो। SMS करन लई नंबर नोट कर लो जी, नंबर है 04397997677 04-439-799-767। ਜਦੋਂ SMS ਕਰੋ ਆਪਣਾ ਨਾਂ ਅਤੇ ਤੁਸੀਂ ਕਿੱਥੋਂ ਗੱਲ ਕਰ ਰਹੇ ਹੋ ਜ਼ਰੂਰ ਲਿਖ ਕੇ ਭੇਜਣਾ, ਤਾਂ ਕਿ ਸਾਨੂੰ ਪਤਾ ਲੱਗ ਜਾਏ ਕਿ ਅਸੀਂ ਕਿਹਦੇ ਨਾਲ ਗੱਲ ਕਰ ਰਹੇ ਹਾਂ ਅਤੇ ਤੁਹਾਡੇ ਚਾਹੁਣ ਵਾਲਿਆਂ ਨੂੰ ਪਤਾ ਲੱਗ ਜਾਏ ਕਿ ਤੁਹਾਡੇ ਬਾਰੇ ਗੱਲ ਹੋ ਰਹੀ ਹੈ। ਮਿਲਦੇ ਹਾਂ ਜੀ ਇਸ ਛੋਟੇ ਜਿਹੇ ਬ੍ਰੇਕ ਦੇ ਉਸ ਪਾਰ।
0: AI is taking over the internet. Wrong answers, made up facts. You ask a simple question and get a generated essay nobody asked for. Technology trying to decide for you and still getting it wrong. The internet didn't used to be this way. When you just want to search anything online and find what you need, Startpage is the private search engine that keeps it simple. Real links, less noise, and we don't keep track of what you asked. Try Startpage at startpage.com. That's startpage.com.
4: Want instant MVP status? Join the new Dick Scorecard Plus program. For $99, Scorecard Plus members enjoy 1 year packed with perks, like $80 in annual bonus rewards, free shipping with no minimum purchase, triple points on 2 purchases, and more. That's over $160 in benefits. Join Dick Scorecard Plus today and score more than ever. Tap the banner to learn more. Exclusions and terms apply. Visit dicks.com/scorecardplus for details. You shouldn't have to choose between speed, reliability, and value. With Spectrum fiber-powered internet, you get all three for just $40 a month. No contracts, no commitment. Just fast and reliable fiber-powered internet you can count on. Switch today and get it for just $40 a month. Visit spectrum.com/40 for full details. Spectrum internet is powered by fiber and connected to the premises by coaxial lines. Restrictions apply.
5: ਕੀ ਤੁਸੀਂ SBS ਪੰਜਾਬੀ ਸੁਣਨਾ ਪਸੰਦ ਕਰਦੇ ਹੋ? ਵਿਚਾਰਾਂ ਦੀ ਲੜੀ ਨੂੰ ਸਾਡੇ ਫੇਸਬੁੱਕ ਪੇਜ ਉੱਤੇ ਜਾਰੀ ਰੱਖੋ। ਸਾਡੇ ਫੇਸਬੁੱਕ ਪੇਜ ਨੂੰ ਪਸੰਦ ਕਰੋ ਅਤੇ ਆਪਣੇ ਵਿਚਾਰ ਵੀ ਸਾਂਝੇ ਕਰੋ। ਦੇਖੋ SBS ਪੰਜਾਬੀ ਫੇਸਬੁੱਕ ਤੇ sbs.com.au/punjabi ਨੂੰ ਆਪਣਾ ਆਨਲਾਈਨ ਹੋਮ ਪੇਜ ਬਣਾਓ। ਤਾਜ਼ੀਆਂ ਖਬਰਾਂ, ਤੁਰੰਤ ਮਾਮਲਿਆਂ ਅਤੇ ਮਨੋਰੰਜਨ ਲਈ sbs.com.au/punjabi ਨਾਲ ਜੁੜੋ।
3: SBS ਪੰਜਾਬੀ ਵੱਲੋਂ ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ। ਮੈਂ ਕੈਲੰਡਰ ਈਅਰ ਦੀ ਨਹੀਂ ਸਗੋਂ ਫਾਈਨੈਂਸ਼ੀਅਲ ਈਅਰ ਦੀ ਗੱਲ ਕਰ ਰਹੀ ਹਾਂ, ਭਾਵ ਕਿ ਜੁਲਾਈ ਵਿੱਚ ਸ਼ੁਰੂ ਹੋਣ ਵਾਲੇ ਵਿੱਤੀ ਵਰ੍ਹੇ ਦੀ। 1 ਜੁਲਾਈ ਤੋਂ ਦੇਸ਼ ਦੇ ਟੈਕਸ ਨਿਯਮਾਂ ਵਿੱਚ ਕਈ ਬਦਲਾਅ ਹੋਣ ਵਾਲੇ ਨੇ ਅਤੇ ਬੀਤੇ ਹੋਏ ਸਾਲ ਦਾ ਬਹੀ ਖਾਤਾ ਖੋਲ੍ਹਣ ਦਾ ਵੀ ਵੇਲਾ ਹੋ ਗਿਆ। ਜੇ ਤਾਂ ਤੁਸੀਂ ABN 'ਤੇ ਕੰਮ ਕਰਦੇ ਹੋ ਅਤੇ ਮੋਟਾ ਟੈਕਸ ਦੇਣ ਦਾ, ਅਤੇ ਜੇ TFN 'ਤੇ ਕੰਮ ਕਰਦੇ ਹੋ ਤਾਂ ਫਿਰ ਟੈਕਸ ਰਿਟਰਨ ਲੈਣ ਦਾ ਸਮਾਂ ਹੋ।

0: ਗਿਆ। ਪਰ ਦੋਹਾਂ ਹੀ ਕੇਸਾਂ ਵਿੱਚ ਕੰਮ ਕਰਨ ਵਾਲੇ ਲੋਕ ਵੱਧ ਤੋਂ ਵੱਧ ਡਿਡਕਸ਼ਨ ਕਿੱਦਾਂ ਕਰ ਸਕਦੇ ਆ? ਇਸ ਬਾਰੇ ਚਰਚਾ ਕਰਨ ਲਈ ਹਾਜ਼ਰ ਹਾਂ SBS ਪੰਜਾਬੀ ਤੋਂ ਮੈਂ ਸ਼ਾਇਨਾ ਕਾਲਰਾ, ਤੇ ਅੱਜ ਸਾਡੇ ਨਾਲ ਸਟੂਡੀਓ ਵਿੱਚ ਜੁੜੇ ਨੇ ਕਿਰਪਾ ਟੈਕਸੇਸ਼ਨ ਤੋਂ ਟੈਕਸ ਮਾਹਰ ਦੀਪਿਕਾ ਸ਼ਰਮਾ ਜੀ। ਦੀਪਿਕਾ, ਬਹੁਤ ਬਹੁਤ ਸਵਾਗਤ ਹੈ SBS ਪੰਜਾਬੀ ਦੇ ਵਿਹੜੇ। ਤੇ ਸਭ ਤੋਂ ਪਹਿਲਾਂ ਤਾਂ ਤੁਹਾਡੇ ਤੋਂ ਜਾਣਨਾ ਚਾਹਾਂਗੀ ਕਿ ਇਸ ਟੈਕਸ ਸੀਜ਼ਨ ਕੀ ਕੁਝ ਬਦਲ ਰਿਹਾ, ਕੀ ਕੁਝ ਨਵਾਂ ਹੈ, ਉਹਦੇ ਬਾਰੇ ਦੱਸੋ
1: जी। बिल्कुल, एक तो पहली गल जिहड़ा है कि $1,000 का जिहड़ा टैक्स डिडक्शन वो मेन हाईलाइट सी, जिवें कि इलैक्शन का उन्होंने पूरा भी किया है। सो 1 जुलाई 2026 तो आप टैक्स डिडक्शन कर सकते हैं $1,000 तक दिया, जिहड़ियां विदाउट एनी रिसीट विदाउट एनी प्रूफ आप क्लेम कर सकते अपने टैक्स रिटर्न दे विच। ते जिहड़ी कदी 300 हुंदी सी बट उहदे लिए भी प्रूफ रखने पैंदे सी, बट $1,000 दी गवर्नमेंट दा एक इनिशिएट है ताकि टैक्स रिटर्न नू एक नॉन कॉम्प्लीकेटिड एक सिंपल तरीके दे नाल लॉज किया जा सके। बट मैं इहदे विच कुछ ऐड करांगी कि ये जिहड़ा $1,000 है वह टैक्स रिफंड नहीं है, टैक्स डिडक्शन है। सो टैक्स रिफंड बहुत सारे लोगों नू लगता होगा कि $1,000 शायद उन्होंने बैंक अकाउंट के सीधा आजगा, बट ज़्यादातर भुलेखा यही पैंता पिया है। जिहड़ियां सानूं कॉल्स आईयां ने यही आईयां ने कि $1,000 मैनू आजगा इस बार प्लस ऑन टॉप ऑफ माई टैक्स रिफंड। तो मैं गल क्लीयर करांगी $1,000 की डिडक्शन है। फॉर एग्जाम्पल, अगर तुहाडा पैकेज जिहड़ा $100K का है, $1,00,000 तक का तुहाडी इनकम है, तो $1,000 की टैक्स डिडक्शन का मतलब है कि तुहाडी इनकम 99,000 रह जाएगी और 99,000 उत्ते तकरीबन तुहानू $300 की सेविंग इस वारी मिलेगी।
2: तो मतलब आम जनता के हाथ च $200 ही आएगा।
1: जी जी जी जी। बट उस तो बाद एक होर मैं गल ऐड करूँगी ये कि $1,000 तो इलावा अगर तुहाडियां डिडक्शन ज़्यादा ने तो रूल उ अपलाई हों, तुहानू प्रूफ भी रखने पैणगे तो रसीट्स भी रखनिया पैणगियां। तो उस तो इलावा अगर $1,000 तो असी क्रॉस करते पे। तो दूसरा मेन चेंज है सुपर एनुएशन ही लैके, पे डे सुपर आ रहा है 1 जुलाई 2026 तो। सो जिहड़े इंपलॉयर ने जां आपणा स्मॉल बिजनेस रन करदे ने ते उह ध्यान दे विच रखण कि जिस तरह उन्होंने इंपलॉयज़ नूं पे कीती, चाहे वह वीकली करते हैं, चाहे फोर्टनाइटली, चाहे मंथली, तो जिस तरह उन्होंने पे किसी की पे की नाल दे नाल ही सुपर नूं भी पे करना पवेगा।
2: अच्छा।
1: तो पहला कदी हुंदा सी आपां क्वार्टरली लॉन्च कर सकते हाँ, तो जो भी ड्यू डेट्स हुंदियां सी सुपर दियां, हुण जिस टाइम तुसीं क्लिक करदे हो पे ते नाल ही सुपर ते भी पे करनी पवेगी। सो स्मॉल बिजनेस ओनर्स नूं हुण एक वधिया कैश फ्लो बना के रखण दी लोड़ है, क्योंकि जिहड़ा पहला तो सैलरीज ही पे हो रही सी पर उस दिन उन्हों का सुपर भी पे हो रहा है। सो एक वधिया कैश फ्लो मेनटेन करन दी लोड़ है हुण। और हाँ, 1 जुलाई 2026 तो जिहड़ा इंटरस्ट ATO वल्लों चार्ज किया जाता सी वो डिडक्टेबल सी, हुण टैक्स डिडक्टेबल नहीं रहा। पहला तो जो ATO इंटरस्ट चार्ज करता सी आपां D10 दे विच उन्हों डिडक्ट कर दीदा सी, बट हुण ये डिडक्टेबल नहीं रहा। 1 जुलाई 2026 तो जिहड़ी सुपर एनुएशन की कैप सी 30,000 तो 32,500 हुण हो गई है। और इस तो इलावा जिहड़े बिजनेस ओनर ने 20,000 की डायरैक्ट डिडक्शन, जिन्हों इंस्टेंट राइट ऑफ किया जाता है, डायरैक्ट डिडक्शन कर सकते अपने टैक्स रिटर्न दे विच, और जिहड़ी ऑनगोइंग ही रहेगी। सो फॉर एग्जाम्पल, मैं सिंपल भाषा दसदी हाँ, जे कोई एसेट खरीदते हो जिहड़ी 20,000 तो नीचे उहदी वैल्यू है 20,000 तक की, वो तुसी डायरैक्ट ही अपने टैक्स रिटर्न दे विच क्लेम कर सकते हैं स्मॉल बिजनेस ओनर, जे तुसी GST लई रजिस्टर हुंदे हो। सो ये कदी 1.5 लाख से हौली हौली कटदी कटदी हुण 20,000 तक आ गई है, तो यह गवर्नमेंट ने डिसाइड किया है ऑनगोइंग ही रहेगा फर्दर जब तक कोई चेंजिज़ नहीं आंदियां।
2: जी, तो ऐसी केड़ियां चीज़ां ने जो अपने भाईचारे उन्होंने लगता कि इहदी डिडक्शन मिल सकती है लेकिन असल च उहदी डिडक्शन नहीं मिल सकती, जो अक्सर असीं गलती करते हैं फाइल करते हुए?
1: जी, अगर मैं सिंपल भाषा च कहां तो 3 गोल्डन रूल्स ने उहदे, कि वह इंकर भी होया होवे और तुहाडे इंपलॉयर ने भी ना पे किया होवे और तुहाडे वर्क रिलेटिड होवे एक्सपेंसिस। सो ये 3 गल्लां दा आपां ध्यान जरूर रखिए और कंपेयर ना करिए, क्योंकि अपने भाईचारे दे विच जदों आपां टैक्स फाइल करीदा है तो कंपैरिजन जरूर हुंदा है कि उहदा टैक्स रिफंड ज़्यादा आ गया तो मेरा घट आंदा पिया है, क्योंकि हर एक दा फैमिली स्ट्रक्चर, उहदी इनकम, उहदा टैक्स विदहेल्ड और उहदा प्राइवेट हेल्थ इंश्योरेंस है कि नहीं, ये हर चीज़ मैटर करती है जदों आपां टैक्स प्रिपेयर करते हैं। सो एक टैक्स एजेंट या अकाउंटेंट ने अपने कंप्लायंस रह के ही काम करना हुंदा है, तो दे ट्राई देयर बेस्ट कि आपां वधिया सारा कुछ लॉज करिए, बट कंपैरिजन बहुत हुंदा है।
0: जी, तो तुसीं 3 चीज़ां का ध्यान रखने को कहा, विचों एक सीगा कि बिल सांभ के रखने हैं, ਤੇ ਜੇ ਮੰਨ ਲਓ ਜੈਨੂਇਨ ਖਰਚਾ ਹੋਵੇ, ਕਲੇਮ ਵੀ ਕਰ ਲਿਆ ਹੋਵੇ ਪਰ ਹੁਣ ਬਿੱਲ ਨਹੀਂ ਹੈਗਾ, ਅਜਿਹੇ ਕੇਸ ਵਿੱਚ ਕੀ ਹੋ ਸਕਦਾ?
1: ਰਿਸੀਟਸ ਹੋਣੀਆਂ ਜ਼ਰੂਰੀ ਆ। ਅਗਰ ਬਾਈ ਚਾਂਸ ਤੁਸੀਂ ਕਲੇਮ ਕਰ ਲਿਆ ਅਤੇ ਗਵਰਨਮੈਂਟ ਦਾ ਆਡਿਟ ਹੁੰਦਾ ਹੈ, ਟੈਕਸ ਆਫਿਸ ਦਾ ਆਡਿਟ ਹੁੰਦਾ ਹੈ, ਅਤੇ ਤੁਸੀਂ ਪ੍ਰੋਵਾਈਡ ਨਹੀਂ ਕਰਦੇ ਅਤੇ ਉਹਦੇ ਉੱਤੇ ਪੈਨਲਟੀਜ਼ ਔਰ ਉਹ ਐਕਸਪੈਂਸ 'ਤੇ ਲਿਮਿਟ ਕੀਤੇ ਜਾਊਗਾ ਅਤੇ ਪੈਨਲਟੀਜ਼ ਵੀ ਲੱਗ ਸਕਦੀਆਂ
2: ਜੀ। ਅਤੇ ਐਸੇ ਕਿਹੜੇ ਚੀਜ਼ਾਂ ਨੇ ਜਿਹੜੀ ਅਕਸਰ ਲੋਕ ਨਹੀਂ ਕਲੇਮ ਕਰਦੇ ਜਾਂ ਉਹਨਾਂ ਨੂੰ ਨਹੀਂ ਲੱਗਦਾ ਕਿ ਉਹ ਅੱਛਾ ਇਹ ਵੀ ਕਲੇਮ ਕਰ ਸਕਦੇ ਸੀ, ਲੋਕਾਂ ਨੂੰ ਪਤਾ ਹੀ ਨਹੀਂ ਹੈ, ਐਸੀ ਵੀ ਕੋਈ ਦੋ ਤਿੰਨ ਚੀਜ਼ਾਂ ਹੋਣ ਤਾਂ ਉਹਦੇ ਬਾਰੇ ਵੀ ਥੋੜ੍ਹਾ ਜਿਹਾ ਦੱਸ ਦਿਉ।
1: ਵੈਸੇ ਤਾਂ ਸਾਰੇ ਲੋਕਾਂ ਨੂੰ ਕਾਫੀ ਕੁਛ ਪਤਾ ਹੀ ਹੁੰਦਾ ਆ ਕਿ ਕਲੇਮ ਕੀ ਕਰ ਸਕਦੇ ਹੈਗੇ ਆ, ਬਟ ਯੂਨੀਅਨ ਫੀਸ ਦੇ ਬਾਰੇ ਜਾਂ ਫਿਰ ਵਰਕ ਟੂਲਸ ਬਾਰੇ ਕੁਛ, ਔਰ ਇੰਸ਼ੋਰੈਂਸਿਸ ਬਾਰੇ, ਜਿਸ ਤਰ੍ਹਾਂ ਕਿ ਕਈਆਂ ਨੂੰ ਆਪਣੀ ਇਨਕਮ ਪ੍ਰੋਟੈਕਸ਼ਨ ਇੰਸ਼ੋਰੈਂਸ ਲੈ ਕੇ ਰੱਖਣੀ ਪੈਂਦੀ ਹੈ, ਕਈ ਚੀਜ਼ਾਂ ਨਹੀਂ ਪਤਾ, ਬਟ ਅਸੀਂ ਮੇਕ ਸ਼ੋਰ ਜ਼ਰੂਰ ਕਰੀਦਾ ਹੈ ਕਿ ਆਪਾਂ ਲਿਸਟ ਗੋ ਥਰੂ ਕਰ ਲਈਏ ਜਾਂ ਉਹਦੇ ਕੰਮ ਨਾਲ ਰਿਲੇਟਿਡ ਕਰ ਲਈਏ। ਬਾਕੀ ਤਾਂ ਵਰਕ ਫਰੋਮ ਹੋਮ ਐਕਸਪੈਂਸਿਸ, ਸਾਰੇ ਜੋ ਵੀ ਵਰਕ ਰਿਲੇਟਿਡ ਹੁੰਦੇ ਉਹ ਕਰ ਰਹੇ ਨੇ ਐਕਸਪੈਂਸਿਸ।
2: ਵਿਕਟੋਰੀਆ ਵਿੱਚ ਤਾਂ ਵਰਕ ਫਰੋਮ ਹੋਮ ਦੋ ਦਿਨ ਹਫ਼ਤੇ ਦਾ ਮਿਲੇਗਾ ਹੀ ਮਿਲੇਗਾ, ਇਹ ਸਾਰਿਆਂ ਲਈ ਹੁਣ ਕਾਨੂੰਨ ਹੋ ਗਿਆ। ਅਤੇ ਵਰਕ ਫਰੋਮ ਹੋਮ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਹੈ, ਵਾਈਫਾਈ ਟੇਬਲ, ਕੁਰਸੀ, ਪੈਨ, ਕੀ ਕੁਛ ਹੈ ਜੋ ਡਿਡਕਟ ਕਰ ਸਕਦੇ ਹਾਂ?
1: ਹਾਂਜੀ, ਵਰਕ ਫਰੋਮ ਹੋਮ ਦੇ ਵਿੱਚ ਇੰਟਰਨੈਟ, ਟੈਲੀਫੋਨ, ਇਹ ਸਾਰਾ ਕੁਛ ਇਨਕਲੂਡ ਹੀ ਹੁੰਦਾ ਹੈ। ਸਮਾਲ ਸਟੇਸ਼ਨਰੀ ਆਈਟਮਸ ਜਾਂ ਫਿਰ ਇਲੈਕਟ੍ਰੀਸਿਟੀ ਜਾਂ ਹੀਟਿੰਗ ਕਰਦੀ ਕਹੀਏ, ਉਹ ਆਪਾਂ ਅਲੱਗ ਤੋਂ ਨਹੀਂ ਕਲੇਮ ਕਰਨਾ ਹੁੰਦਾ। ਫੋਰ ਐਗਜ਼ਾਮਪਲ, ਅਗਰ ਵਰਕ ਫਰੋਮ ਹੋਮ ਤੁਸੀਂ ਕਲੇਮ ਕਰਦੇ ਪਿਓ ਤਾਂ ਆਪਾਂ ਅਲੱਗ ਤੋਂ ਇਹ ਐਕਸਪੈਂਸਿਸ ਜਿਵੇਂ ਕਿ ਇਲੈਕਟ੍ਰੀਸਿਟੀ, ਟੈਲੀਫੋਨ ਅਲੱਗ ਤੋਂ ਨਹੀਂ ਕਰ ਸਕਦੇ ਹੋ। ਉਹ ਸਭ ਕੁਛ ਇਨਕਲੂਡ ਕਰਕੇ ਹੀ ਗਵਰਨਮੈਂਟ ਨੇ ਇੱਕ ਜਿਹੜਾ ਪਰਸੈਂਟ ਮੈਥਡ ਰੈਡੀ ਕੀਤਾ, ਉਹਦੇ ਵਿੱਚ ਰਹਿ ਕੇ ਤੁਸੀਂ ਆਪਣੇ ਆਰਜ਼ ਨੂੰ ਮਲਟੀਪਲਾਈ ਕਰ ਸਕਦੇ ਹੋ
0: ਜੀ। ਆਪਣੇ ਭਾਈਚਾਰੇ 'ਚ ਕਈ ਵਾਰ ਲੋਕ ਕੈਸ਼ 'ਤੇ ਵੀ ਕੰਮ ਕਰਦੇ ਆ, ਅਤੇ ਕੈਸ਼ 'ਤੇ ਕੰਮ ਨੂੰ ਲੈ ਕੇ ਇੱਕ ਗਲਤ ਧਾਰਨਾ ਹੈ ਕਿ ਸ਼ਾਇਦ ਇਹਦਾ ਟੈਕਸ ਨਹੀਂ ਦੇਣਾ ਹੁੰਦਾ। ਇਸ ਧਾਰਨਾ ਨੂੰ ਵੀ ਦੂਰ ਕਰੋ ਅਤੇ ਕੈਸ਼ 'ਤੇ ਜਿਹੜੇ ਲੋਕ ਕੰਮ ਕਰ ਰਹੇ ਨੇ ਉਹ ਕਿੱਦਾਂ ਭਰ ਸਕਦੇ ਆ ਟੈਕਸ?
1: ਸੋ ਜਿਹੜੀ ਵੀ ਜੋਬ ਹੈ, ਕੈਸ਼ ਜੋਬਸ ਹੈ, ਉਹ ਰਿਪੋਰਟ ਕਰਨੀ ਜ਼ਰੂਰੀ ਹੈ। ਅਤੇ ਉਹ ਤੁਹਾਡੀ ਟੈਕਸੇਬਲ ਇਨਕਮ, ਅਗਰ ਤੁਸੀਂ ਏ ਬੀ ਐਨ 'ਤੇ ਵੀ ਕਰਦੇ ਹੋ ਤਾਂ ਤੁਹਾਨੂੰ ਕੈਸ਼ ਰਿਸੀਵ ਹੋਇਆ ਹੈ ਉਹਨੂੰ ਤੁਹਾਨੂੰ ਰਿਪੋਰਟ ਕਰਨੀ ਪਊਗੀ ਉਹਦੇ ਵਿੱਚ, ਅਗਰ ਤੁਸੀਂ ਕੈਸ਼ ਕਰਦੇ ਹੋ, ਕਿਉਂਕਿ ਸ਼ੈਡੋ ਇਕੋਨਮੀ 'ਤੇ ਟੈਕਸ ਗਵਰਨਮੈਂਟ ਜਿਹੜੀ ਹੈਗੀ ਆ, ਦੇ ਆਰ ਕੁਆਇਟ ਸਟ੍ਰਿਕਟ ਔਰ ਨਜ਼ਰ ਰੱਖਦੀ ਪਈ ਹੈ। ਔਰ ਵੇਰੀਅਸ ਪਲੈਟਫਾਰਮਸ, ਈਵਨ ਕਿ ਤੁਹਾਨੂੰ ਅਗਰ ਏਅਰ ਬੀ ਐਨ ਬੀ ਤੋਂ ਜਾਂ ਫਿਰ ਕੋਈ ਊਬਰ ਈਟਸ ਤੋਂ ਜਾਂ ਕੋਈ ਹੋਰ ਪਲੈਟਫਾਰਮ ਤੋਂ ਵੀ ਇਨਕਮ ਆਉਂਦੀ ਪਈ ਹੈ, ਉਹਦੇ 'ਤੇ ਵੀ ਗਵਰਨਮੈਂਟ ਨਜ਼ਰ ਰੱਖਦੀ ਪਈ ਹੈ, ਮੈਚ ਕਰਦੀ ਪਈ ਹੈ ਥਰੂ ਡੇਟਾ ਮੈਚਿੰਗ ਪ੍ਰੋਗਰਾਮ, ਅਤੇ ਮੈਚ ਕਰਕੇ ਆਪਣੇ ਆਪ ਹੀ ਆਡਿਟ ਦੀ ਲੈਟਰ ਤੁਹਾਨੂੰ ਘਰ ਆ ਜਾਂਦੀ ਹੈ। ਸੋ ਮੇਕ ਸ਼ੋਰ ਅਗਰ ਤੁਸੀਂ ਵੇਰੀਅਸ ਪਲੈਟਫਾਰਮਸ 'ਤੇ ਕੰਮ ਕੀਤਾ ਹੈ ਜਿਵੇਂ ਕਿ ਏਅਰ ਬੀ ਐਨ ਬੀ, ਊਬਰ 'ਤੇ, ਅਤੇ ਮੇਕ ਸ਼ੋਰ ਆਪਣੀ ਇਨਕਮ ਜ਼ਰੂਰ ਰਿਪੋਰਟ ਕਰ ਦਿਓ ਇਨਕਮ ਦੇ ਵਿੱਚ, ਕਿਉਂਕਿ ਕੋਈ ਵੀ ਇਨਕਮ, ਈਵਨ ਕਿ ਕ੍ਰਿਪਟੋ ਦੀਆਂ ਬਹੁਤ ਲੈਟਰਸ ਆਉਂਦੀਆਂ ਪਈਆਂ, ਅਗਰ ਕ੍ਰਿਪਟੋ ਦੇ ਵਿੱਚ ਵੀ ਇਨਵੈਸਟ ਕੀਤਾ ਹੈ ਤਾਂ ਕ੍ਰਿਪਟੋ ਦੀਆਂ ਲੈਟਰਸ ਵੀ ਕਾਫੀ ਆਉਂਦੀਆਂ ਪਈਆਂ, ਅਤੇ ਮੇਕ ਸ਼ੋਰ ਤੁਸੀਂ ਕੋਈ ਵੀ ਇਨਕਮ ਅਗਰ ਕੀਤੀ ਹੈ ਤਾਂ ਉਹਨੂੰ ਆਪਣੀ ਟੈਕਸ ਰਿਟਰਨ ਦੇ ਵਿੱਚ ਰਿਪੋਰਟ ਕਰੋ
2: ਜੀ। ਅਤੇ ਕਈ ਲੋਕ ਜੋ ਆਪਣਾ ਟੈਕਸ ਆਪ ਭਰਦੇ ਆ, ਉਹਨਾਂ ਲਈ ਵੀ ਵੱਖ ਵੱਖ ਤਰੀਕੇ ਵੀ ਹੁੰਦੇ, ਪੇਪਰ ਦੇ ਰਾਹੀਂ ਵੀ ਕਈ ਲੋਕ ਕਰ ਸਕਦੇ, ਔਨਲਾਈਨ ਵੀ ਕਰ ਸਕਦੇ, ਉਹਦੇ ਬਾਰੇ ਵੀ ਥੋੜ੍ਹਾ ਜਿਹਾ ਦੱਸੋ
1: ਜੀ। ਜੀ, ਮਾਈ ਗਵ ਦੇ ਨਾਲ ਤੁਸੀਂ ਲਿੰਕ ਕਰਕੇ, ਆਸਟ੍ਰੇਲੀਅਨ ਟੈਕਸੇਸ਼ਨ ਆਫਿਸ ਦਾ ਪੋਰਟਲ ਲਿੰਕ ਕਰਕੇ ਤੁਸੀਂ ਆਪ ਵੀ ਪ੍ਰਿਪੇਅਰ ਕਰ ਸਕਦੇ ਹੋ ਅਤੇ ਟੈਕਸ ਲੌਜ ਕਰ ਸਕਦੇ ਹੋ। ਬਟ ਪੇਪਰ ਲੌਜਮੈਂਟ ਇਜ਼ ਥੋੜ੍ਹਾ ਜਿਹਾ ਆਊਟਡੇਟਿਡ ਹੈ, ਬਟ ਸਟਿਲ ਇਫ ਯੂ ਵਾਂਟ ਟੂ ਲੌਜ ਇਟ, ਆਪਾਂ ਲੌਜ ਕਰਦੇ ਹਾਂ। ਕਾਫੀ ਸਾਲ ਜਿਹੜੇ ਪੁਰਾਣੀਆਂ ਟੈਕਸ ਰਿਟਰਨਸ ਨੇ, ਮੇ ਬੀ 2009 ਤੋਂ ਪਹਿਲਾਂ ਵਾਲੀਆਂ, ਸੋਫਟਵੇਅਰ ਸਪੋਰਟ ਨਹੀਂ ਕਰਦਾ, ਕੁਛ ਸੋਫਟਵੇਅਰ ਸਪੋਰਟ ਨਹੀਂ ਕਰਦੇ, ਉਹਨਾਂ ਦੀ ਪੇਪਰ ਲੌਜਮੈਂਟ ਸਾਨੂੰ ਵੀ ਕਰਨੀ ਪੈਂਦੀ ਹੈ। ਔਰ ਆਈ ਬਿਲੀਵ ਕਿ ਅਗਰ ਨਹੀਂ ਪੋਰਟਲ ਥਰੂ ਹੋ ਸਕਦੀਆਂ ਪੁਰਾਣੀਆਂ ਰਿਟਰਨ ਲੌਜ, ਤਾਂ ਉਹ ਤੁਹਾਨੂੰ ਪੇਪਰ ਲੌਜਮੈਂਟ ਜਾਂ ਫਿਰ ਇੱਕ ਟੈਕਸ ਏਜੰਟ ਥਰੂ ਹੀ ਲੌਜ ਕਰਨੀਆਂ ਪੈਂਦੀਆਂ
2: ਜੀ। ਅਤੇ ਬਸ ਆਖਰੀ ਸਵਾਲ ਹੈ, ਜਿੱਦਾਂ ਤੁਸੀਂ ਕਿਹਾ ਕਿ ਕੰਪੈਰੀਜ਼ਨ ਬਹੁਤ ਹੁੰਦਾ ਕਿ ਮੇਰਾ ਰਿਟਰਨ ਘੱਟ ਅਤੇ ਉਹਦਾ ਰਿਟਰਨ ਜ਼ਿਆਦਾ ਕਿਉਂ, ਅਤੇ ਜੇ ਕੋਈ ਮੰਨ ਲਓ ਇਹ ਸੋਚ ਹੀ ਰਿਹਾ ਹੈ ਕਿ ਮੈਂ ਆਪਣਾ ਵੱਧ ਤੋਂ ਵੱਧ ਜਿਹੜਾ ਹੈ ਰਿਟਰਨ ਉਹ ਲੈ ਕੇ ਆਵਾਂ ਵਾਪਸ, ਅਤੇ ਕਿੱਦਾਂ ਲੈ ਕੇ ਆਇਆ ਜਾ ਸਕਦਾ, ਕਿਉਂਕਿ ਹਜੇ ਰਿਟਰਨ ਤਾਂ ਨਹੀਂ ਆਉਣੇ ਸ਼ੁਰੂ ਹੋਏ ਪਰ ਐਂਡ ਆਫ ਫਾਈਨੈਂਸ਼ੀਅਲ ਈਅਰ ਸਿਗਲਾਂ ਤਾਂ ਲੱਗ ਗਈਆਂ ਅਤੇ ਖਰਚੇ ਪਹਿਲਾਂ ਤਿਆਰ ਹੋ ਗਏ ਕਿ ਇੰਨਾ ਆਉਣਾ ਹੀ ਚਾਹੀਦਾ, ਅਤੇ ਜੇ ਕੋਈ ਮੰਨ ਲਓ ਮੋਟੀ ਰਕਮ ਸੋਚ ਕੇ ਚੱਲ ਰਿਹਾ ਕਿ ਨਹੀਂ ਇੰਨੇ ਹਜ਼ਾਰ ਮੈਂ ਤਾਂ ਰਿਟਰਨ ਲੈ ਕੇ ਰਹੂੰਗਾ, ਤਾਂ ਉਹਨਾਂ ਲਈ ਜੇ ਕੁਛ ਤੁਸੀਂ ਐਡਵਾਈਸ ਦੇ ਦਿਓ?
1: ਜੋ ਵੀ ਤੁਸੀਂ ਕਰਦੇ ਪਏ ਹੋ ਨਾ ਫੋਰ ਟੈਕਸ ਡਿਡਕਸ਼ਨ, ਮੇਕ ਸ਼ੋਰ ਤੁਹਾਡੇ ਕੋਲ ਪਰੂਫਸ ਹੋਣ ਔਰ ਐਕਸਪੈਂਸ ਇਨਕਰ ਹੋਇਆ ਹੋਵੇ, ਔਰ ਕਿਉਂਕਿ ਆਸਟ੍ਰੇਲੀਅਨ ਗਵਰਨਮੈਂਟ ਹੁਣ ਏ ਆਈ ਯੂਜ਼ ਕਰਦਾ ਪਿਆ ਹੈ ਪਿਕਅਪ ਕਰਨ ਲਈ, ਟੈਕਸ ਆਡਿਟਸ ਹੁੰਦੇ ਪਏ ਨੇ ਬਹੁਤ ਜ਼ਿਆਦਾ, ਅਤੇ ਮੇਕ ਸ਼ੋਰ ਤੁਸੀਂ ਚੈੱਕ ਕਰ ਲਓ ਕਿ ਵੀ ਤੁਹਾਡੇ ਕੋਲ ਪਰੂਫ ਰਸੀਡਸ ਹੋਣ। ਔਰ ਦੂਸਰਾ ਟਿਪ ਇਹ ਹੈਗਾ ਹੈ ਕਿ ਆਪਣਾ ਬੈਂਕ ਅਕਾਊਂਟ ਤੁਸੀਂ ਜ਼ਰੂਰ ਦੇਖ ਸਕਦੇ ਹੋ, ਰਿਵਿਊ ਕਰ ਸਕਦੇ ਹੋ ਕਿਹੜੇ ਕਿਹੜੇ ਐਕਸਪੈਂਸਿਸ ਇਸ ਸਾਲ ਹੋਏ ਆ, ਤਾਂ ਕਿ ਤੁਸੀਂ ਟੈਕਸ ਏਜੰਟ ਕੋਲ, ਅਕਾਊਂਟੈਂਟ ਕੋਲ ਜਾਂ ਫਿਰ ਤੁਸੀਂ ਆਪ ਵੀ ਲੌਜ ਕਰਦੇ ਪਏ ਹੋ, ਇੱਕ ਤੁਹਾਨੂੰ ਰਿਵਿਊ ਮਿਲ ਸਕੇ ਕਿ ਕਿਹੜੇ ਕਿਹੜੇ ਐਕਸਪੈਂਸ ਤੁਹਾਡੇ ਵਰਕ ਨਾਲ ਰਿਲੇਟਿਡ ਸਪੈਸ਼ਲੀ ਹੁੰਦੇ ਨੇ, ਕਿਉਂਕਿ ਸਾਡੇ ਕੋਲ ਵੀ ਜਦੋਂ ਆਉਂਦਾ ਹੈ ਕੋਈ 5-10 ਮਿੰਟਸ ਦੇ ਵਿੱਚ ਪੂਰਾ ਕੁਛ ਸਮਰਾਈਜ਼ ਕਰਨਾ, ਸਾਰਾ ਕੁਛ ਯਾਦ ਕਰਨਾ, ਦੇਖਣਾ ਪੋਸੀਬਲ ਨਹੀਂ ਹੁੰਦਾ। ਮੇਕ ਸ਼ੋਰ ਤੁਸੀਂ ਜਦੋਂ ਵੀ ਆਪਣੀ ਅਪੁਆਇੰਟਮੈਂਟ 'ਤੇ ਜਾਓ, टू द टैक्स एजेंट अकाउंटेंट, तुम एक बार रिव्यू जरूर कर लो कि एक्सपेंसिज फ्रॉम 1 July 2026 तो लैके 30 June 2027 तक हुए ने फॉर द फॉलोइंग ईयर और 1 July 2025 तो लैके 30 June 2026 तक कि एक्सपेंस एक फाइनैशियल ईयर के इनकर कर सकते ने तो क्लेम कर सक
0: जी। बहुत सारे सवालों का तुम दे चुके हो जवाब, पर फिर भी कई लोग मेरे वर्गे जिन्हों के लिए टैक्स सीजन थोड़ा जहा सिर खुरकन का वेला होंगे उन्होंने लिए जाते जाते जो तुम कोई सलाह देना चाहो।
1: जी बिल्कुल, जो तुम टैक्स लॉज करवा आते हो अपने टैक्स अकाउंटेंट को एजेंट को, पहली गल तो चैक कर लो कि सिंगल टच पेरोल फाइनलाइज हो। मोस्टली इंपलॉयर 15 July तक कर देंगे ने सिंगल टच पेरोल, पर कभी कभी नहीं भी करते। सो लास्ट ईयर गवर्नमेंट ने एक नोटिस इशू किया जिद दसा कि 5.5 लाख लोगों उन्होंने नोटिस भेजे क्योंकि उन्होंने एस टी पी फाइनल ही नहीं सी, ते टैक्स लॉजमेंट वो उत्ते हो गई। जो टैक्स लॉजमेंट हो गई वो उत्ते काफ़ी चेंजिज आ गई, फॉर एग्जाम्पल जो इंपलॉयर ने फाइनल किया होगा तो काफ़ी चेंजिज आ गई, एक अद्धी इनकम होर कोई रिपोर्ट हो गई उहदे नाल वेरिएशन करके, तो टैक्स के ऑडिट लैटरस या टैक्स के चेंज की लैटर तुहानू घर पहुँच गई उहदे करके दोबारा लॉजमेंट करनी पई। सो जस्ट मेक श्योर कि तुहाडी एस टी पी फाइनल है, तो रश ना करो विद इन 2 weeks कि आप फटाफट टैक्स रिफंड करा लीए। बाकी अपना जिहड़ा रिसीट्स ने जां वर्क रिलेटिड जो भी तुसी एक्सपेंसिज क्लेम करने ने वो तुसी रेडी करके रख लो और जो तुसी अपनी अपॉइंटमेंट ते आओ, ते बाकी यही है, बाकी टैक्स एजेंट अकाउंटेंट दे गुना हेल्प अस।
0: जी दीपिका, बहुत बहुत शुक्रिया एसपीएस पंजाबी नूं अपना समा देने लई। जी हाँ दोस्तों, ऐ सन दीपिका शर्मा जी, इन्हां दे नाल होई साडी गलबात, तुहानू किद्दां दी लगी? ते जे तुहाडे वी हैगे ने टैक्स नूं लैके कोई सवाल या देना चाहुंदे हो तुसी वी कोई सलाह मशवरा, ते बिल्कुल गल सांझी कर सकदे हो साडे सारिआं दे नाल SMS करके। SMS करन लई नंबर है 04397997670, 439-799-767। यह पॉडकास्ट एक सधारण जानकारी वजो पेश कीता गया है, तो जे तुसी निजी सलाह लेना चाहते हो तो किसी भी पेशेवर नाल सलाह मशवरा कर सकते हो। तुसी सुन रहे हो SBS पंजाबी, ते मैं हाँ शाइना कालरा।

0: be in control, no matter what. Keep your business connected with Invincible Wi-Fi from Spectrum Business, the fully integrated Wi-Fi 7, 5G, and 8-hour battery backup solution. Keep connected, keep working, and keep security systems running reliably. Be in control. Be invincible. Invincible Wi-Fi from Spectrum Business. Visit spectrum.com/beinvincible to learn more. Restrictions apply. Services not available in all areas.
1: They track. They target. That hotel, those shoes, your searches, your clicks, every time you come back. Prices can change when websites know you want something. Look again and all of a sudden it costs more. And they saw you coming. Startpage, the private search engine, helps keep what you look up online from becoming a price tag. Nothing saved, nothing to use against you. What you search for is your business. Try Startpage, the private search engine, at startpage.com. That's startpage.com.
2: I'm here on the job site with Dale, who's a framing contractor.
3: Hey, good morning.
2: Dale traded up to Geico Commercial Auto Insurance for all his business vehicles. We're here where he needs us most.
3: Yep, they sure are.
2: We make it easy for him to save on all his insurance needs, all in one place, with coverage that fits his business and bottom line. Oh, I shouldn't have looked down.
3: It's all right.
2: We're so far up here.
3: Look at me. Take a deep breath.
2: No, I'm good. So good.
4: Get a commercial auto insurance quote today at geico.com and see how much you could save. It feels good to Geico.
5: One second, you're enjoying your first day off in forever. Then, mid-lunch, your phone buzzes. A window's been broken at home, and you're miles away. In one second, everything can change. That's why ADT offers security systems with 24/7 monitoring, with tech that helps first responders prioritize your emergency. And with the ADT Plus app, you can stay informed and in control of your home from virtually wherever you are. When every second counts, count on ADT. Visit ADT.com to learn more.
6: SBS रेडियो ऐप नूं आज ही डाउनलोड करो ते अपने पसंदीदा प्रोग्रामां दा आनंद माणो। इस नूं ऐप स्टोर जां गूगल प्ले तों मुफ्त प्राप्त करो।
7: ब्रेक तो बाद एक बार फिर तो बहुत बहुत स्वागत है तुहाड़ा तुहाड़े अपने SBS पंजाबी प्रोग्राम विच जिन्हों तुसी सुन रहे हो मेरे शायना कालरा दे नाल। ते हुण वेला हो गया है दोस्तों लेंदे पंजाब वाल रुख करन दा। साडी नवी ऑडियो सीरीज़ लैके आ रहे ने लेंदे पंजाब तो साडे साथी मसूद मल्ली जी, जिहदे विच उह गल कर रहे ने पंजाबी माँ बोली दे भुले विसरे अखाणा बारे। तो जाणांगे जी इन्हां अखाणा दा इतिहास, इन्हां दा मतलब, ते अज दे जमाने विच इन्हां दा की रेफरेंस या रेलेवेंस है। आओ फिर चलते हैं जी मसूद वाली बात।
8: SBS पंजाबी दे सब सत्कारयोग स्रोतियां दी सेवा चे एक बार फिर जी आयां नूं कहने आ अज दी इस मुलाकात चे। मुलाकात है अखाण कहानी। मैं आप सब दे रूबरू मसूद मल्ली और साडे सब दे नाल मौजूद हुंदे ने अखाणा दे उत्ते कम करन वाली एक वड्डी शख्सियत, अपने काम दे तनी मेरी मुराद है साढ़े बड़े काबिले एहतराम एहसान बाजवा साहब तो। एहसान बाजवा साहब जी आयां नूं कहने स्वागत है तुहाडा SBS पंजाबी ते।
9: ਸਰ ਜੀ ਸਵਾਗਤ ਜਨਾਬ ਤੇ SBS ਪੰਜਾਬੀ ਦੇ ਵਿੱਚ ਉਹਦੇ ਸਾਰੇ ਸਰੋਤਿਆਂ ਨੂੰ ਸਲਾਮ, ਸਤਿ ਸ੍ਰੀ ਅਕਾਲ, ਨਮਸਕਾਰ
8: ਜੀ। ਅੱਜ ਦੇ ਅਖਾਣ ਵੱਲ ਚੱਲਾਂਗਾ। ਅਖਾਣ ਜਿੰਨਾ ਪੜ੍ਹਨ 'ਚ ਜਾਂ ਸਮਝਣ ਦੇ ਵਿੱਚ ਸਵਾਦ ਦੇਣ ਡਿਆ, ਮੈਨੂੰ ਪੂਰਾ ਯਕੀਨ ਹੈ ਕਿ ਅੱਜ ਇਹਦਾ ਜਦੋਂ ਅਰਥ ਤੁਸੀਂ ਕਰੋਗੇ ਨਾ ਤੇ ਉਹ ਵੀ ਸਵਾਦ ਦੇਗਾ। ਬਾਜਵਾ ਸਾਹਿਬ, ਕਿਹਾ ਜਾਂਦਾ ਇੱਕ ਅਖਾਣ ਹੈ, ਸੁਣਦੇ ਵੀ ਰਹੇ ਹਾਂ ਅਸੀਂ ਬਜ਼ੁਰਗਾਂ ਤੋਂ, ਇੱਕ ਚੂੰਡੀ ਵੱਢਾਂ ਨੌ ਮਣ ਲਊ ਕੱਢਾਂ, ਇੱਕ ਚੂੰਡੀ ਵੱਢਾਂ ਨੌ ਮਣ ਲਊ ਕੱਢਾਂ। ਜ਼ਰਾ ਲੋਪ ਆਇਆ ਜੀ ਇਹਦੇ ਤੇ, ਚਾਨਣ ਕਰਿਆ ਜੀ।
9: ਹਾਂਜੀ, ਅਸਲ ਵੇਖੋ ਨਾ ਜੀ, ਚੂੰਡੀ ਜਿਹੜੀ ਵੱਢਦੇ ਨੇ, ਜਿਹਨੂੰ ਉਰਦੂ 'ਚ ਚੁਟਕੀ ਵੀ ਆਉਂਦੇ ਨੇ, ਦੂ ਨਵਾਂ ਦੇ ਨਾਲ ਕਿਸੇ ਦੇ ਜਿਸਮ ਦੇ ਉੱਤੋਂ ਇਸ ਤਰ੍ਹਾਂ ਘੁੱਟ ਕੇ ਵੱਢਣੀ
8: ਹੈਂਜੀ,
9: ਉਹ ਨੌ ਦੋਵੇਂ ਖੋਭ ਦੇਣੇ ਉਹਦੇ ਸਰੀਰ ਵਿੱਚ ਤੇ ਉਦਾਂ ਦਾ ਲਹੂ ਨਿਕਲ ਆਉਣਾ। ਲੇਕਿਨ ਇੱਥੇ ਦੱਸਿਆ ਗਿਆ ਕਿ ਚੂੰਡੀ ਨਾਲ ਆਮ ਤੌਰ ਤੇ ਤਕਲੀਫ ਜ਼ਿਆਦਾ ਨਹੀਂ ਬੰਦੇ ਨੂੰ ਹੁੰਦੀ। ਮਤਲਬ ਉਹਨੇ ਆਖਿਆ ਯਾਰ ਐਵੇਂ ਪਿਆ ਚੂੰਡੀਆਂ ਵੱਢਣਾ, ਇਹ ਮੁਹਾਵਰਾ ਵੀ ਏ
8: ਚੂੰਡੀ
9: ਵੱਢਣ। ਅੱਛਾ, ਲੇਕਿਨ ਇਹਦੇ 'ਚ ਦੱਸਿਆ ਗਿਆ ਕਿ ਇਸ ਖਾਨ ਦਾ ਜਿਹੜਾ ਇਹਦੇ ਵਿੱਚ ਇਹ ਦੱਸਿਆ ਗਿਆ ਵੀ ਕੋਈ ਐਸਾ ਬੰਦਾ ਵੀ ਹੈ ਜਿਹੜਾ ਆਉਂਦਾ ਕਿ ਚੂੰਡੀ ਤੇ ਮੈਂ ਇੱਕੋ ਵੱਢਣੀ ਏ, ਸਾਰੀ ਪੱਖੋਂ ਮੈਂ ਤੈਨੂੰ ਨਿਕਾ ਜਿਹਾ ਨੁਕਸਾਨ ਦੇਣਾ ਹੈ
8: ਜੀ,
9: ਲੇਕਿਨ ਮੈਂ ਤੇਰੇ ਚੋਂ ਨੌ ਮਣ ਖੂਨ ਕੱਢ ਲਵਾਂਗਾ। ਯਾਨੀ ਜਿਹੜੇ ਬੁਰੇ ਲੋਕ ਨੇ, ਜਿਹੜੇ ਬਦਫਿਤਰਤ ਲੋਕ ਨੇ, ਉਹ ਜਦੋਂ ਕਿਸੇ ਦੇ ਨਾਲ ਜ਼ਾਹਰੀ ਤੌਰ ਤੇ ਉਹਨੂੰ ਬੜਾ ਘੱਟ ਵੀ ਨੁਕਸਾਨ ਕਰਦੇ ਹੋਣ ਜ਼ਾਰੀ ਤੌਰ ਤੇ ਜਾਪਦਾ ਹੋਏਗਾ ਵੀ ਇਹਨੇ ਬੜਾ ਘੱਟ ਨੁਕਸਾਨ ਕੀਤਾ, ਲੇਕਿਨ ਉਹਨਾਂ ਦੇ ਕੀਤੇ ਕੰਮ ਦੇ ਜਿਹੜੇ ਆਫਟਰ ਇਫੈਕਟਸ ਹੋਣਗੇ ਤੇ ਉਹਦੇ ਸੀਕੁਐਂਸਿਸ ਜਿਹੜੇ ਹੋਣਗੇ ਉਹ ਇੰਨੇ ਭੈੜੇ ਹੋਣਗੇ ਕਿ ਉਹ ਬੰਦਾ ਜਿਹੜਾ ਨਾ ਜੀ ਉਹਨੂੰ ਸਾਰੀ ਉਮਰ ਉਸੇ ਚੁੰਡੀ ਨੂੰ ਭੁਗਤਦਾ ਲਗਾ ਜਾਏਗਾ ਔਰ ਉਹਨੂੰ ਉਹਦੀ ਤਕਲੀਫ ਨਹੀਂ ਭੁੱਲੇਗੀ ਕਿ ਯਾਰ ਇਹਨੇ ਮੈਨੂੰ ਦਾਰੀ ਪੱਖੋਂ ਦੇ ਕੇ ਚੁੰਡੀ ਵੱਢੀ ਸੀ। ਹਾਲਾਂ ਚੁੰਡੀਆਂ ਤੇ ਅਸੀਂ ਹਾਸੇ ਮਖੌਲ ਨਾਲ ਵੀ ਅੱਗੇ ਨੂੰ ਵੱਢ ਦਿੰਦੇ ਹਾਂ,
8: ਬਿਲਕੁਲ ਏਦਾਂ ਜੀ।
9: ਅੱਛਾ ਐਵੇਂ ਬੈਠੇ ਆ ਦੂਜੇ ਨੂੰ ਬੱਲੇਬੇ ਕੇ ਆਸਰਾ ਵੱਧਦੀ ਮਾੜਾ ਜਿਹਾ ਤੇ ਉਹ ਥੋੜਾ ਜਿਹਾ ਉਹਨੇ ਬਾਂਹ ਨੂੰ ਪਿਛਾਂ ਕੀਤਾ ਤੇ ਗੱਲ ਤੇ ਇੰਨੀ ਹੁੰਦੀ ਹੈ। ਲੇਕਿਨ ਇਹੋ ਜਿਹੇ ਲੋਕ ਵੀ ਭੈੜੇ ਹੁੰਦੇ ਨੇ ਜਿਹੜੇ ਮਤਲਬੇ ਕਿ ਜਿਹੜੇ ਉਹ ਮਾਸਾ ਕੁ ਚੁੰਡੀ ਦਿੰਦੇ ਜ਼ਿਆਦਾ ਤੇ ਐਵੇਂ ਲਾਲ ਜਿਹੀ ਥਾਂ ਹੁੰਦਾ ਚੁੰਡੀ ਨਾਲ, ਤੇ ਉਹ ਇਹ ਆਂਦਾ ਵੀ ਮੈਂ ਐਸੀ ਇੱਕ ਚੁੰਡੀ ਵੱਢਾਂ ਕਿ ਜਿਹਦੇ ਰਾਹੀਂ ਨੌ ਮਣ ਖੂਨ ਕੱਢ ਲਾਂ, ਯਾਨੀ ਏਡਾ ਬੁਰਾ ਬੰਦਾ
8: ਅਸਲ ਦੇ ਵਿੱਚ ਤੇ ਨੌ ਮਣ ਲਹੂ ਕੱਢਣ ਦਾ ਮਤਲਬ ਇਹ ਹੈ ਕਿ ਤੁਹਾਡੀ ਰੂਹ ਨੂੰ ਇਹੋ ਜਿਹਾ ਫੱਟ ਲਾ ਦੇਣਾ।
9: ਇੱਕ ਰਮਜ ਦੱਸੀ ਗਈ ਹੈ ਕਿ ਮੈਂ ਮਾੜਾ ਜਿਹਾ ਵੀ ਨੁਕਸਾਨ ਕਿਸੇ ਨੂੰ ਐਵੇਂ ਹਾਥੀ ਲਾਵਾਂ ਤੇ ਮੈਂ ਉਹਦਾ ਇੰਨਾ ਨੁਕਸਾਨ ਕਰ ਛੜਾ ਵੀ ਜਿਹੜਾ ਉਹ ਸਾਰੀ ਉਮਰ ਪੈਰਾਂ ਤੇ ਨਾ ਖਲੋ ਸਕੇ।
8: ਬਿਲਕੁਲ ਠੀਕ ਹੈ, ਅਸਲ ਦੇ ਵਿੱਚ ਤੇ ਰੂਹ ਨੂੰ ਫਟਰ ਕਰਨ ਵਾਲਾ ਨਾ ਕਿ ਜ਼ਾਰੀ ਤੌਰ ਤੇ ਜ਼ਖਮ ਆ ਜਿਹੜਾ ਉਹ ਬੰਦ ਵੀ ਹੋ ਜੇ, ਉਹ ਮਿਟ ਵੀ ਜਾਵੇ, ਖਰੀਂਡ ਵੀ ਆ ਜੇ, ਪਰ ਤਕਲੀਫ਼ ਆ ਜਿਹੜੀ ਉਹ ਕਿਸੇ ਦੀ ਕਰਨੀ ਦੀ, ਕਿਸੇ ਦੀ ਚੁੰਡੀ ਦੀ, ਕਿਸੇ ਦੀ ਹਰਕਤ ਦੀ, ਕਿਸੇ ਦੀ ਕਸਰ ਦੀ ਇੰਨੀ ਰਵੇ।
9: ਮੈਂ ਮੀਆਂ ਮੁਹੰਮਦ ਬਖਸ਼ ਸਾਹਿਬ ਦਾ ਸ਼ੇਰ ਸੁਣਾਵਾਂਗਾ।
8: ਆਹਾ,
9: ਬੁਰੇ ਬੰਦੇ ਦੀ ਸੋਭਤ ਐਵੇਂ ਜਿਵੇਂ ਦੁਕਾਨ ਲੁਹਾਰਾਂ, ਕੱਪੜੇ ਲੱਕ ਪਚਾ ਕੇ ਰੱਖੀਏ ਚਿਣਗਾ ਪੈਣ ਹਜ਼ਾਰਾਂ।
8: ਆਏ ਹਾਏ, ਆਏ ਹਾਏ। ਸੋ ਇਹ ਕਿਸੇ ਨੂੰ ਕਿਸੇ ਕੋਲੋਂ ਇਹੋ ਜਿਹਾ ਦੁੱਖ ਅਪੜਨਾ ਕਿ ਉਹ ਜੀਂਦਾ ਤੇ ਰਵੇ ਪਰ ਉਹਦੀ ਵਿਸ ਮਹਿਸੂਸ ਕਰਦਾ ਰਹੇ, ਕੀ ਖਿਆਲ ਹੈ?
9: ਹਾਂਜੀ ਹਾਂਜੀ ਹਾਂਜੀ ਹਾਂਜੀ।
8: ਔਰ ਉਸ ਮੌਕੇ ਤੇ ਆਖਿਆ ਜਾਂਦਾ ਹੈ ਕਿ ਇੱਕ ਚੁੰਡੀ ਵੱਢਾਂ ਨੌ,
9: ਇੱਕੋ ਚੁੰਡੀ ਵੱਢਾ ਤੇ ਨੌ ਮਨ ਲਊ ਕੱਢਾਂ ਕਿ ਲੋਕੀ ਆਂਦੇ ਨੇ ਮੇਰਾ ਚੁੰਡੀ ਵੱਢਿਆ ਕੀ ਨੁਕਸਾਨ ਹੁੰਦਾ। ਮੈਂ ਦੱਸਾਂ ਵੀ ਚੁੰਡੀ ਦਾ ਜਿਹੜਾ ਚੁੰਡੀ ਦੇ ਨਾਲ ਇੰਨਾ ਲੰਮਾ ਨੁਕਸਾਨ ਵੀ ਕੀਤਾ ਜਾ ਸਕਦਾ ਔਰ ਇਹੋ ਜਿਹੇ ਭੈੜੇ ਲੋਕ ਕਰ ਸਕਦੇ ਨੇ।
8: ਇਹ ਤੇ ਬੁਰੇ ਲੋਕਾਂ ਦੀਆਂ ਕਰਨੀਆਂ ਜਿਹੜੀਆਂ ਉਹਨਾਂ ਵੱਲ ਵੀ ਇਸ਼ਾਰਾ ਹੈ ਤੇ ਇਹਦੇ ਵਿੱਚ ਬਾਜਵਾ ਸਾਹਿਬ ਇਹ
9: ਜਿਹੜੇ ਬੁਰੇ ਬੰਦਾਂ ਦੀਆਂ ਭੈੜੀਆਂ ਕਰਤਾਂ ਦੇ ਵੱਲ ਨਾ ਜਿਨ੍ਹਾਂ ਦੇ ਮੁਤਲਕ ਭਲੇ ਲੋਕ ਤੇ ਸਮਝਦੇ ਨੇ ਯਾਰ ਇਹਨੇ ਮੇਰਾ ਕੀ ਵਿਗਾੜ ਲਿਆ, ਲੇਕਿਨ ਉਹ ਇੰਜ ਦੀ ਤਤਾਨੀ ਲਾਉਂਦੇ ਨੇ ਕਿ ਜਿਹਦੇ ਜਿਹੜਾ ਉਹਦਾ ਜਿਹੜਾ ਭੋਗਣ ਇਹਨਾਂ ਬੰਦਾ ਸਾਰੀ ਉਮਰ ਭੋਗਦਾ ਲਗਾ ਜਾਂਦਾ।
8: ਬਿਲਕੁਲ ਠੀਕ ਹੈ ਜੀ, ਇਸ ਅਖਾਣ ਦੇ ਵਿੱਚ ਇਹ ਅਸਲ 'ਚ ਮਤ ਦਿੱਤੀ ਗਈ ਹੈ ਕਿ ਬੁਰਿਆਂ ਦੀ ਸੋਭਤ ਹੈ ਜਿਹੜੀ ਉਹਦੇ ਤੋਂ ਬਚੋ, ਉਹਨਾਂ ਨੂੰ ਵਾਰ ਕਰਨ ਦਾ ਮੌਕਾ ਨਾ ਦਵੋ, ਉਹਨਾਂ ਦਾ ਵਾਰ ਜ਼ਾਹਰੀ ਤੌਰ ਤੇ ਤੇ ਸ਼ਾਇਦ ਤੁਹਾਨੂੰ ਕੋਈ ਏਡਾ ਫੱਟ ਨਾ ਲਾਵੇ ਜਾਂ ਜਿਹੜਾ ਫੱਟ ਲੱਗੇ ਵੀ ਉਹ ਭਰ ਜਾਵੇ। ਇਹਦੇ 'ਚ ਡੂੰਘਿਆਈ ਬਾਜਵਾ ਸਾਹਿਬ ਜੋ ਤੁਹਾਡੀਆਂ ਗੱਲਾਂ ਸੁਣ ਕੇ ਮੈਂ ਮਹਿਸੂਸ ਕੀਤੀ ਉਹ ਇਹ ਹੈ ਕਿ ਸ਼ਾਇਦ ਉਹ ਫੱਟ ਤੁਹਾਡੀ ਰੂਹ ਨੂੰ ਏਡਾ ਡੂੰਘਾ ਲੱਗੇ ਕਿ ਜਦੋਂ ਤੱਕ ਤੁਸੀਂ ਜੀਂਦੇ ਰਹੋ ਉਹਦੀ ਵਿਸ ਉਹਦੀ ਪੀੜ ਆ ਜਿਹੜੀ ਉਹ ਮਹਿਸੂਸ ਕਰਦੇ
9: ਹੋ। ਅੱਛਾ, ਤੇ ਉਹਦਾ ਜਿਹੜਾ ਬੰਦਾ ਨਾ ਉਹਦਾ ਦੁੱਖ ਨਹੀਂ ਬੰਦੇ ਨੂੰ ਭੁੱਲਦਾ, ਬਿਲਕੁਲ ਠੀਕ ਬਾਤ।
8: ਔਰ ਇਹੋ ਜਿਹੇ ਲੋਕਾਂ ਤੋਂ ਵਲਾ ਕੇ ਲੰਘਣਾ ਚਾਹੀਦਾ, ਕੀ ਖਿਆਲ ਬਾਜ ਸਾਹਿਬ?
9: ਲੋਕਾਂ ਤੋਂ ਮਤਲਬ ਇਹ ਕਿ ਪਰਾਂ ਨੂੰ ਪੈਰ ਪੈਰ ਬਲਾ ਕੇ ਚਾਰ ਹੱਥ ਪਰਾਂ ਹੋ ਕੇ ਲੰਘਣਾ ਚਾਹੀਦਾ।
8: ਹਾਏ ਹਾਏ, ਜੇ ਤੁਹਾਡੀ ਇਜਾਜ਼ਤ ਹੋਵੇ ਤੇ ਬਾਜਵਾ ਸਾਹਿਬ, ਹਜ਼ਰਤ ਮੀਆਂ ਮੁਹੰਮਦ ਬਖਸ਼ ਸਰਕਾਰ ਦਾ ਹੀ ਇੱਕ ਸ਼ੇਰ ਹੈ ਇਸੇ ਮੌਕੇ ਤੇ ਮੈਂ ਉਹ ਅਰਜ਼ ਕਰਕੇ ਤੇ ਫਿਰ ਅਸੀਂ ਇਜਾਜ਼ਤ ਲੈਂਦੇ ਹਾਂ ਜੀ। ਉਹ ਸੀਗਾ ਕਿ ਨੀਚਾਂ ਦੀ ਅਸ਼ਨਾਈ ਕੋਲੋਂ ਫੈਜ਼ ਕਿਸੇ ਨਹੀਂ ਪਾਇਆ, ਨੀਚਾਂ ਦੀ
9: ਤੇ ਕੁੱਕਰ ਤੇ ਅੰਗੂਰ ਚੜਾਇਆ
8: ਹਰ ਗੁੱਛਾ ਜ਼ਖਮਾਇਆ।
9: ਮੇਰਾ ਆਪਣਾ ਸ਼ੇਰ ਸੁਣ ਲਓ, ਇਹ ਵੀ ਲੱਗੇ ਹੱਥ ਚੱਲਣ।
8: ਜੀ ਜੀ ਜੀ ਜੀ, ਇਰਸ਼ਾਦ ਜੀ, ਇਰਸ਼ਾਦ।
9: ਕਿ ਬੁਰਿਆਂ ਕੋਲੋਂ ਆਸ ਭਲੇ ਦੀ ਰੱਖਣ ਕਾਜ ਫਜ਼ੂਲੀ, ਤੇ ਬੁਰਿਆਂ ਤੇ ਲੱਖ ਨੇਕੀ ਕਰੀਏ ਹੋਵਣ ਕੱਖ ਵਸੂਲੀ।
8: ਬੱਲੇ ਬੱਲੇ, ਮੈਂ ਕਹਿੰਦਾ ਬਾਜਵਾ ਸਾਹਿਬ ਅੱਜ ਗੱਲ ਹੀ ਮੁਕਾਤੀ ਜੇ, ਬੜੀ ਬੜੀ ਮਿਹਰਬਾਨੀ, ਬਹੁਤ ਬਹੁਤ ਧੰਨਵਾਦ ਤੁਹਾਡਾ ਕਿ ਕੁਛ ਸਮਾਂ ਕੱਢਿਆ, ਸਾਡੇ ਜਿਹੜੇ ਸਰੋਤੇ ਨੇ ਉਹਨਾਂ ਦੇ ਨਾਲ ਰੂਬਰੂ ਹੋਏ ਔਰ ਬਹੁਤ ਸੋਹਣਾ ਅਰਥ ਕੀਤਾ ਅੱਜ ਦੇ ਅਖਾਣ ਦਾ, ਧੰਨਵਾਦ ਆਪ ਜੀ ਦਾ। ਇਹਦੇ ਨਾਲ ਹੀ ਬਾਜਵਾ ਸਾਹਿਬ ਦੇ ਇਸ ਸ਼ੇਅਰ ਦੇ ਨਾਲ ਹੀ ਮੇਰਾ ਖਿਆਲ ਹੈ ਕਿ ਅੱਜ ਦੀ ਗੱਲਬਾਤ ਨੂੰ ਅਸੀਂ ਇੱਥੇ ਹੀ ਅੰਤ ਕਰਨੇ ਹਾਂ। ਫਿਰ ਮਿਲਾਂਗੇ SBS ਪੰਜਾਬੀ ਨਾਲ, ਜੁੜੇ ਰਹਿਣਾ, ਉਹਦੀ ਮੁਲਾਕਾਤ ਤੱਕ ਲਈ ਆਪਣਾ ਬੜਾ ਖਿਆਲ ਰੱਖਣਾ।
7: ਸਾਡਾ ਅੱਜ ਦਾ ਸਾਥ ਵੀ ਬਸ ਇੱਥੇ ਤੱਕ ਦਾ ਹੀ ਸੀ ਦੋਸਤੋ। ਹੁਣ ਮੈਨੂੰ ਸ਼ਾਇਨਾ ਕਾਲਰਾਂ ਨੂੰ ਵੀ ਦਿਓ ਇਜਾਜ਼ਤ। ਆਪਣਾ ਰੱਖੋ ਖਿਆਲ ਅਤੇ ਅੱਜ ਦੇ ਪ੍ਰੋਗਰਾਮ ਵਿੱਚ ਜਿੰਨੀਆਂ ਵੀ ਪੇਸ਼ਕਾਰੀਆਂ ਤੁਸੀਂ ਸੁਣੀਆਂ ਨੇ ਉਹ ਸਾਰੀਆਂ ਪੇਸ਼ਕਾਰੀਆਂ ਤੁਹਾਨੂੰ ਸਾਡੀ ਵੈਬਸਾਈਟ sbs.com.au/punjabi punjabi ਉੱਤੇ ਮਿਲ ਜਾਣਗੀਆਂ। ਇਸ ਤੋਂ ਇਲਾਵਾ ਤੁਸੀਂ SBS ਪੰਜਾਬੀ ਦੇ ਨਾਲ ਸਾਡੇ ਫੇਸਬੁੱਕ ਅਤੇ ਇੰਸਟਾਗ੍ਰਾਮ ਹੈਂਡਲ ਰਾਹੀਂ ਵੀ ਜੁੜ ਸਕਦੇ ਹੋ, ਜਿੱਥੇ ਤੁਹਾਨੂੰ ਰੀਲਸ, ਕੈਰਸਲਸ, ਫੋਟੋਗ੍ਰਾਫਸ, ਲੇਖ, ਪੋਡਕਾਸਟ ਅਤੇ ਹੋਰ ਬਹੁਤ ਕੁਛ ਮਿਲੇਗਾ ਜੀ ਅੱਜ ਦੇ ਇਸ ਜ਼ਮਾਨੇ ਦੇ ਮੁਤਾਬਕ। ਅੱਜ ਦਾ ਪ੍ਰੋਗਰਾਮ ਇੱਥੇ ਹੀ ਮੁਕਾਉਂਦੇ ਹਾਂ, ਲੇਕਿਨ ਜਾਂਦੇ ਜਾਂਦੇ ਤੁਹਾਡੀ ਨਜ਼ਰ ਹੈ ਜੀ ਇਹ ਗੀਤ। ਮਿਲਾਂਗੇ ਜੀ ਫਿਰ ਅਗਲੇ ਹਫ਼ਤੇ।